0: ਦਿੰਦਾ ਜੋ 25 ਕਰੋੜ ਨਾਗਰਿਕਾਂ ਨੂੰ ਗਰੀਬੀ ਦੇ ਚੱਕਰ ਵਿਚੋਂ ਬਾਹਰ ਕੱਢਦੀਆਂ ਨੇ। ਉਨਾਂ ਕਿਹਾ ਕਿ ਰਾਜਨੀਤੀ, ਚੋਣਾਂ ਅਤੇ ਸ਼ਾਸਨ ਪ੍ਰਣਾਲੀਆਂ ਦਾ ਆਪਣਾ ਸਥਾਨ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਰਾਸ਼ਟਰ ਨਿਰਮਾਣ ਲਈ ਸਮਰਪਿਤ ਲੋਕ ਹਾਂ ਅਤੇ ਇਕ ਵਿਕਸਿਤ ਭਾਰਤ ਬਣਾਉਣ ਦੇ ਅਹਿਦ ਨਾਲ ਨਿਕਲੇ ਹਾਂ। ਉਨਾਂ ਕਿਹਾ ਕਿ ਸਾਰਿਆਂ ਨੂੰ 2047 ਤੱਕ ਇਕ ਵਿਕਸਿਤ ਭਾਰਤ ਬਣਾਉਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਉਣਾ ਚਾਹੀਦਾ ਹੈ।
1: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी। और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है। और इसमें सेवा संकल्प यात्रा निश्चित रूप से आपके जीवन में अहम भूमिका निभाने वाली।
0: गलबात दौरान सेवा यात्रियों ने प्रधानमंत्री नाल अपने अनुभव सांझे कीते। उन्होंने कहा कि उन्होंने मुहिम के हिस्से वजो बूटे लाए और सफाई मुहिम चलाई। उन्होंने भी कहा कि यात्रा दौरान उन्होंने लोगों नाल गलबात की वख-वख सरकारी योजनावां दे लाभ बारे उन्होंने उसारू प्रतिक्रम प्राप्त किया। ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। G4 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਹੋਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਉਰੋ ਵੀਏਰਾ, ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਡੇਵਿਡ ਵਾਰੇਫਲ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀ ਮਿਤਸੂ ਨੇ ਇਸ ਵਿਚ ਹਿੱਸਾ ਲਿਆ। ਇਕ ਸਾਂਝੇ ਬਿਆਨ ਵਿਚ ਮੰਤਰੀਆਂ ਨੇ ਕਿਹਾ ਕਿ ਸਥਾਈ ਅਤੇ ਗੈਰ ਸਥਾਈ ਦੋਵਾਂ ਸ਼੍ਰੇਣੀਆਂ ਵਿਚ ਸੁਰੱਖਿਆ ਕੌਂਸਲ ਦਾ ਪਸਾਰ ਸੁਧਾਰ ਦਾ ਇਕ ਮੁੱਖ ਹਿੱਸਾ ਹੈ। ਉਨਾਂ ਕਿਹਾ ਕਿ ਮੌਜੂਦਾ ਚੁਣੌਤੀਪੂਰਨ ਭੂ ਸਿਆਸੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਕੌਂਸਲ ਵਿਚ ਸੁਧਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਿਆ ਹੈ। G4 ਦੇਸ਼ਾਂ ਨੇ ਅਫਰੀਕਾ, ਏਸ਼ੀਆ ਪ੍ਰਸ਼ਾਂਤ ਅਤੇ ਲਾਤਿਨ ਅਮਰੀਕਾ ਅਤੇ ਕੈਰੇਬੀਅਨ ਸਮੇਤ ਘੱਟ ਅਤੇ ਬਿਨਾਂ ਪ੍ਰਤੀਨਿਧਤਾ ਵਾਲੇ ਖੇਤਰਾਂ ਅਤੇ ਸਮੂਹਾਂ ਦੀ ਵਧੇਰੇ ਪ੍ਰਤੀਨਿਧਤਾ ਦੀ ਲੋੜ ਤੇ ਵੀ ਜ਼ੋਰ ਦਿੱਤਾ। ਮੰਤਰੀਆਂ ਨੇ ਸੁਰੱਖਿਆ ਕੌਂਸਲ ਸੁਧਾਰ ਤੇ ਅੰਤਰ ਸਰਕਾਰੀ ਗੱਲਬਾਤ ਵਿਚ ਠੋਸ ਪ੍ਰਗਤੀ ਦੀ ਘਾਟ ਤੇ ਚਿੰਤਾ ਪ੍ਰਗਟ ਕੀਤੀ। ਉਨਾਂ ਕਿਹਾ ਕਿ G4 ਹੋਰ ਸੁਧਾਰ ਪੱਕੇ ਸਮੂਹਾਂ ਨਾਲ ਰਲ ਕੇ ਇਕ ਸਾਂਝਾ ਮਾਡਲ ਵਿਕਸਿਤ ਕਰੇਗਾ ਜੋ ਸੰਯੁਕਤ ਰਾਸ਼ਟਰ ਦੇ ਬਹੁਗਿਣਤੀ ਮੈਂਬਰ ਦੇਸ਼ਾਂ ਦੇ ਵਿਚਾਰਾਂ ਨੂੰ ਦਰਸਾਉਂਦਾ ਅਤੇ ਟੈਕਸ ਅਧਾਰਿਤ ਗੱਲਬਾਤ ਦੀ ਜਲਦ ਸ਼ੁਰੂਆਤ ਨੂੰ ਤਰਜੀਹ ਦੇਵੇਗਾ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਇਕ ਮਜ਼ਬੂਤ ਨੀਂਹ ਏ। ਅੱਜ ਵਿਸ਼ਵ ਸਮੁੰਦਰੀ ਦਿਵਸ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਨੀਤੀ ਸੁਧਾਰਾਂ ਅਤੇ ਸਮੁੰਦਰੀ ਜਹਾਜ਼ਾਂ ਲਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਏ। ਇਹ ਪਹਿਲਕਦਮੀ ਹੰਗਾਮੀ ਸਮੁੰਦਰੀ ਸੁਰੱਖਿਆ ਯੋਜਨਾ ਦੇ ਰੂਪ ਵਿਚ ਇਸ ਸਾਲ ਜੁਲਾਈ ਵਿਚ ਸ਼ੁਰੂ ਕੀਤੀ ਗਈ ਸੀ। ਵਿਸ਼ਵ ਸਮੁੰਦਰੀ ਦਿਵਸ ਹਰ ਸਾਲ ਸਤੰਬਰ ਦੇ ਆਖਰੀ ਵੀਰਵਾਰ ਨੂੰ ਦੁਨੀਆਂ ਭਰ ਵਿਚ ਸਮੁੰਦਰ ਨਾਲ ਜੁੜੇ ਕਾਰਜਾਂ ਅਤੇ ਸਨਅਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਨਿਊਜ਼ ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਇਕ ਬੱਸ ਵਿਚ ਅੱਗ ਲੱਗਣ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਬੁੱਧਵਾਰ ਦੇਰ ਰਾਤ ਗ੍ਰੇਟਰ ਨੋਇਡਾ ਵਿਚ ਯਮੁਨਾ ਐਕਸਪ੍ਰੈਸ ਵੇ ਤੇ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਇਸ ਦੁਖਦਾਈ ਹਾਦਸੇ ਵਿਚ ਘੱਟੋ ਘੱਟ 9 ਯਾਤਰੀ ਸੜ ਕੇ ਮਾਰੇ ਗਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ। ਉੱਤਰ ਪ੍ਰਦੇਸ਼ ਸਰਕਾਰ ਨੇ 2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਪੁਲਿਸ ਮੁਤਾਬਕ ਇਹ ਘਟਨਾ ਜੇਵਰ ਥਾਣਾ ਇਲਾਕੇ ਦੇ ਦਿਆਨ ਪੂਰਵ ਪਿੰਡ ਨੇੜੇ ਅੱਧੀ ਰਾਤ ਦੇ ਕਰੀਬ ਵਾਪਰੀ। ਗ੍ਰੇਟਰ ਨੋਇਡਾ ਦੇ DCP ਰਵੀ ਸ਼ੰਕਰ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦਸਿਆ ਕਿ ਬਿਹਾਰ ਰਜਿਸਟਰਡ ਸਲੀਪਰ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਜਾ ਰਹੀ ਸੀ ਅਤੇ ਕਥਿਤ ਤੌਰ ਤੇ ਇਸ ਵਿਚ ਕਰੀਬ 35 ਮੁਸਾਫਰ ਸਵਾਰ ਸਨ। ਦਿਆਨਕਪੁਰ ਪਿੰਡ ਨੇੜੇ ਬੱਸ ਨੂੰ ਅਚਾਨਕ ਅੱਗ ਲੱਗੀ ਜਿਸ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ। ਜੇਵਰ ਪੁਲਿਸ ਨੇ ਇਸ ਸਬੰਧ ਵਿਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਏ। ਗ੍ਰੇਟਰ ਨੋਇਡਾ ਦੇ ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਬੱਸ ਦੇ ਇੰਜਣ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਦੂਜੇ ਹਿੱਸਿਆਂ ਵਿਚ ਫੈਲ ਗਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਬੱਸ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਵੀ ਇਸ ਬੱਸ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਨੇ ਕੱਲ੍ਹ ਰਣਨੀਤਿਕ ਤੌਰ ਤੇ ਅਹਿਮ ਉੱਤਰੀ

0: ਕਮਾਂਡ ਖੇਤਰ ਦਾ ਦੌਰਾ ਕੀਤਾ ਅਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਉਧਮਪੁਰ ਸਥਿਤ ਉੱਤਰੀ ਕਮਾਂਡ ਸਦਰ ਮੁਕਾਮ ਵਿਖੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਉਨ੍ਹਾਂ ਨੂੰ ਮੁਹਿੰਮ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਮੀਟਿੰਗ ਦੌਰਾਨ ਬਹੁ ਖੇਤਰੀ ਕਾਰਜਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਤੇ ਵੀ ਚਰਚਾ ਕੀਤੀ ਗਈ। ਭਾਰਤ ਨੇ ਸਿਕਲ ਸੈੱਲ ਇਲਾਜ ਨੂੰ ਆਸਾਨ ਬਣਾਉਣ ਅਤੇ ਬਦਲਣ ਲਈ ਇਕ ਆਲਮੀ ਪਾਈਵਾਲੀ 1 SCD ਦੀ ਸੇਮ ਐਜ ਪਾਰਨਿੰਗ ਕੀਤੀ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਣ ਸਲੀਲਾ ਸ਼੍ਰੀਵਾਸਤਵ ਨੇ ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖਾਤਮਾ ਮੁਹਿੰਮ ਰਾਹੀਂ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਭਾਰਤ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ 2023 ਵਿਚ 2047 ਤੱਕ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਸੀ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ 28 ਤੋਂ 30 ਸਤੰਬਰ ਤੱਕ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਕਾਰਨ ਚੁੱਕਿਆ ਗਿਆ ਹੈ। ਭਾਰਤ ਦੀ ਮਰਦਾਂ ਦੀ ਟੀਮ ਆਪਣੇ ਆਖਰੀ ਗਰੁੱਪ ਏ ਮੈਚ ਵਿਚ ਚੀਨ ਨੂੰ 37-21 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿਚ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਇਹ ਗਰੁੱਪ ਪੜਾਅ ਵਿਚ ਭਾਰਤ ਦੀ ਲਗਾਤਾਰ 4ਵੀਂ ਜਿੱਤ ਏ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਕੋਰੀਆ, ਜਾਪਾਨ ਅਤੇ ਬੰਗਲਾਦੇਸ਼ ਨੂੰ ਹਰਾਇਆ ਸੀ। ਕਬੱਡੀ 1990 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਰਹੀ ਏ ਅਤੇ ਭਾਰਤ ਦੀ ਮਰਦਾਂ ਦੀ ਟੀਮ ਨੇ ਸੋਨੇ ਦੇ 8 ਤਮਗਿਆਂ ਸਮੇਤ ਕੁੱਲ 9 ਤਮਗੇ ਜਿੱਤੇ ਨੇ। ਇਸ ਦੌਰਾਨ ਭਾਰਤ ਦੀ ਔਰਤਾਂ ਦੀ ਟੀਮ ਨੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ, ਈਰਾਨ ਨੂੰ 37-23 ਨਾਲ ਹਰਾਇਆ। ਔਰਤਾਂ ਦੀ ਟੀਮ ਦਾ ਅਗਲਾ ਮੁਕਾਬਲਾ ਜਾਪਾਨ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੇਵਾ ਜੀਵਨ ਦਾ ਮੁੱਖ ਉਦੇਸ਼ ਅਤੇ ਸੁਭਾਅ ਚ ਹੋਣੀ ਚਾਹੀਦੀ ਏ। ਭਾਰਤ ਸਮੇਤ G4 ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਮਜ਼ਬੂਤ ਨਹੀਂ ਏ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਵੱਲੋਂ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਲਿਆ ਗਿਆ ਜਾਇਜ਼ਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ,
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਨੇ ਉਜਾਗਰ ਕੀਆ ਹੈ ਕਿ ਖਿਦਮਤ ਜ਼ਿੰਦਗੀ ਕਾ ਅਸਲ ਮਕਸਦ ਹੋਣਾ ਚਾਹੀਏ। ਉਨ੍ਹੋਂਨੇ ਕਿਹਾ ਕਿ ਸੇਵਾ ਪਰਮੋ ਧਰਮ, ਰਹਿਨੁਮਾ ਉਸੂਲ ਹੋਣਾ ਚਾਹੀਏ। ਵਜ਼ੀਰ-ਏ-ਖਾਰਜਾ ਡਾਕਟਰ ਐਸ ਜੈਸ਼ੰਕਰ ਨੇ ਨਿਊਯਾਰਕ ਮੇਂ ਅਕਵਾਮੇ ਮੁਤਹਿਦਾ ਜਨਰਲ ਅਸੈਂਬਲੀ ਕੇ 81ਵੇਂ ਇਜਲਾਸ ਕੇ ਮੌਕੇ ਪਰ ਭਾਰਤ ਬਹਿਰੁਲ ਕਾਹਿਲ ਜਜ਼ਾਇਰ ਕੇ ਇਸ਼ਤਿਰਾਕ ਸੇ ਮੁਤਅਲਿਕ ਫੋਰਮ ਕੇ ਵਜ਼ਰਾ-ਏ-ਖਾਰਜਾ ਕੀ ਮੀਟਿੰਗ ਕੀ ਸਦਾਰਤ ਕੀ। ਹਕੂਮਤ ਨੇ ਕਿਹਾ ਹੈ ਕਿ ਭਾਰਤ ਮੋਬਾਈਲ ਫੋਨ ਕੀ ਕੁੱਲ ਘਰੇਲੂ ਮੰਗ ਕਾ ਤਕਰੀਬਨ 99.2% ਮੋਬਾਈਲ ਫੋਨ ਤਿਆਰ ਕਰ ਰਿਹਾ ਹੈ। ਆਜ ਮਗਰਬੀ ਬੰਗਾਲ, ਤੇਲੰਗਾਨਾ, ਛੱਤੀਸਗੜ੍ਹ, ਸਾਹਿਲੀ ਆਂਧਰ ਪ੍ਰਦੇਸ਼ ਔਰ ਓਡੀਸ਼ਾ ਮੇਂ ਬਹੁਤ ਸ਼ਦੀਦ ਬਾਰਿਸ਼ ਕੇ ਲੀਏ ਰੈਡ ਅਲਰਟ ਜਾਰੀ ਕੀਆ ਗਿਆ ਹੈ। ਔਰ ਦਿਫਾਈ ਚੈਂਪੀਅਨ ਭਾਰਤ ਗਰੁੱਪ ਏ ਕੇ ਆਖਰੀ ਮੁਕਾਬਲੇ ਮੇਂ ਚੀਨੀ ਤਾਈਪੇ ਕੋ ਹਰਾ ਕਰ ਮਰਦੋਂ ਕੀ ਕਬੱਡੀ ਕੇ ਸੈਮੀਫਾਈਨਲ ਮੇਂ ਪਹੁੰਚ ਗਿਆ ਹੈ। اب خبریں تفصیل سے۔ وزیر اعظم نریندر مودی نے کہا ہے کہ خدمت زندگی کا اصل مقصد ہونا چاہیے اور ہر فرد میں یہ احساس ہونا چاہیے۔ انہوں نے کہا کہ سیاست میں بھی خدمت ہی رہنما اصول ہونا چاہیے، خواہ کوئی بھی فرد کتنے ہی اعلیٰ عہدے پر پہنچ جائے۔ جناب مودی نے وڈنگر سے وارانسی تک سیوا یاترا کرنے والے افراد کے ساتھ ورچوئل وسیلے سے گفتگو کرتے ہوئے یہ بات کہی۔ وزیر اعظم نے کہا کہ سیوا پرمو دھرم، خدمت اعلیٰ ترین فرض ہے اور یہ ہمیشہ رہنما اصول رہنا چاہیے۔
2: 2047 تک وکست بھارت کے نرمان میں ہمیں یوا شکتی کی بہت بڑی بھومیکا کو ایک دم سے مضبوطی کے ساتھ آگے بڑھانا ہے۔ آج کی یوا پیڑھی وکست بھارت کی نرماتا بھی ہے اور یہی پیڑھی ایک بڑی لابھارتھی بھی ہوگی، اور اس دائتو کو نبھانے کے لیے بھارت کو زمین پر جاننا، سمجھنا، دیش کی ہر باریکیوں کو अनुभव करना बहुत जरूरी है और इसमें सेवा संकल्प यात्रा निश्चित रूप से आपके जीवन में अहम भूमिका निभाने वाली।
1: گفتگو کے دوران سیوہ یاتریوں نے وزیراعظم نریندر مودی کے ساتھ اپنے تجربات شیئر کیے۔ ان لوگوں نے بتایا کہ مہم کے حصے کے طور پر انہوں نے پودے لگائے اور صفائی ستھرائی کی مہم میں شامل ہوئے۔ ان افراد نے یہ بھی کہا کہ سیوہ یاترا کے دوران انہوں نے عوام سے بات کی اور سرکار کی مختلف اسکیموں کے فائدوں کے بارے میں لوگوں نے مثبت رد عمل کا